ਆ ਗਈ ਓ ਇਹ ਸਾਨੂੰ ਬੁਜਾਂ ਲੰਪੂਮ ਕਤਿਨਵਨ ਨਿਕਨ ਬੰਤੋ ਤ੍ਰਿਸਤਾ ਪਡੋ ਸਦਾਮ ਦਲਾਮ ਸੁਲੂ ਲਮੋ ਤਨਮੋ ਦੰਦੇ ਗਮੋ ਕਦਾਰ ਬੋ ਬੁਗਾਏ ਬਾਲ ਇਤੁਮ ਤਨਾ ਨਾਵਤ ਮਿਕਨ ਬਕੁਵਤ ਅਰੇ ਜੁਲੂਵਤ Batu ngangguang Oh Tenak bajaku Ikan kadebu Ngetimpu Ujuang ngadabuang Nadai Tungak-tungak Kita Nyikan bantak Minat dia dia Nyibun salah kok